0: Lundia. Não pega uma Lundia.
1: 89.1 FM, NTN Radio, the pulse of Guyana.
2: ਕੋਕਲਾ ਚੀ ਪਾਕੀ ਜੁਮੇ ਰਾਤ ਆਈ ਏ ਜਿਹੜਾ ਅੱਜ ਵੀ ਨਾ ਨੱਚੇ ਉਹਦੀ ਸ਼ਾਮਤ ਆਈ ਏ ਕੋਕਲਾ ਚੀ ਪਾਕੀ ਜੁਮੇ ਰਾਤ ਆਈ ਏ ਜਿਹੜਾ ਅੱਜ ਵੀ ਨਾ ਨੱਚੇ ਉਹਦੀ ਸ਼ਾਮਤ ਆਈ ਏ ਕੋਕਲਾ ਚੀ ਪਾਕੀ ਜੁਮੇ ਰਾਤ ਆਈ ਏ ਜਿਹੜਾ ਅੱਜ ਵੀ ਨਾ ਨੱਚੇ ਉਹਦੀ ਸ਼ਾਮਤ ਆਈ